0: ਮੂਰਤੀਆਂ ਅਤੇ ਮੋਜ਼ੈਕ ਤੋਂ ਲੈ ਕੇ ਗਹਿਣਿਆਂ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਤੱਕ ਪ੍ਰਾਚੀਨ ਰੋਮ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਇਸ ਤਰੀਕੇ ਨਾਲ ਖੋਜੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਅਨੁਭਵ ਕੀਤਾ। ਰੋਮ ਇੰਪਾਇਰ ਪਾਵਰ ਪੀਪਲ ਮਿਊਜ਼ੀਅਮ victoria.com.au ਵਿਖੇ ਬੁੱਕ ਕਰੋ।
1: Proud sponsor of 3ZZZ 92.3 FM.
2: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
3: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
1: Proud sponsor of 3ZZZ 92.3 FM.
4: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
5: ਪ੍ਰਾਊਡ ਸਪਾਂਸਰ ਆਫ 3ZZZ 92.3 FM।
6: ਬੈਰੀਵੀ ਓਪਨ ਰੇਂਜ ਚਿੜੀਆ ਘਰ ਵਿੱਚ ਹਾਥੀਆਂ ਨੂੰ ਮਿਲੋ। ਐਲੀਫੈਂਟ ਟ੍ਰੇਲ ਦੀ ਸੈਰ ਕਰੋ ਅਤੇ ਇਹਨਾਂ ਸ਼ਾਨਦਾਰ ਜੀਵਾਂ ਨੂੰ ਉਹਨਾਂ ਦੇ ਵਿਸ਼ਾਲ ਕੁਦਰਤੀ ਮਾਹੌਲ ਵਿੱਚ ਨੇੜਿਓਂ ਦੇਖੋ। ਹਾਥੀਆਂ ਦੇ ਝੁੰਡ ਨੂੰ ਇਕੱਠੇ ਦੇਖੋ ਅਤੇ ਉਹਨਾਂ ਦੇ ਵਿਲੱਖਣ ਰਿਸ਼ਤਿਆਂ ਅਤੇ ਵਿਹਾਰਾਂ ਬਾਰੇ ਜਾਣੋ ਜੋ ਹਾਥੀਆਂ ਨੂੰ ਇੰਨਾ ਖਾਸ ਬਣਾਉਂਦੇ ਹਨ। ਅੱਜ ਹੀ zoo.org.au ਤੇ ਆਪਣੀ ਫੇਰੀ ਦੀ ਯੋਜਨਾ ਬਣਾਓ।
5: Proud sponsor of 3ZZZ 92.3 FM.
7: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਪ੍ਰਾਊਡ ਸਪਾਂਸਰ ਆਫ 3ZZZ 92.3 FM।
8: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ ਹੋ

0: 3ZZZ 92.3 FM.
1: 3ZZZ ਦੇ 92.3 FM ਤੇ ਰੇਡੀਓ 3ZZZ ਦੇ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ ਤੇ ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

ਹੈ। ਹੁਣੇ ਸ਼ਬਦ ਸਰਕਾਰੀ ਸੀ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਖਬਰਾਂ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕੌਮੀ ਏਕਤਾ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ ਸੁਹਿਰਦ ਹਮਖਿਆਲੀ ਜਥੇਬੰਦੀਆਂ ਅਤੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਤਾਲਮੇਲ ਵਧਾਉਣ ਲਈ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਪੱਤਰ ਅਨੁਸਾਰ ਇਸ ਕਮੇਟੀ ਵਿੱਚ ਸੁਖਵਿੰਦਰ ਸਿੰਘ ਅਗਵਾਨ ਨੂੰ ਕੋਆਰਡੀਨੇਟਰ ਇੰਚਾਰਜ ਲਾਇਆ ਗਿਆ ਹੈ, ਜਦੋਂ ਕਿ ਪ੍ਰਗਟ ਸਿੰਘ ਰਈਆ ਅਤੇ ਪ੍ਰੋਫੈਸਰ ਰਣਜੀਤ ਸਿੰਘ ਧਨੋਆ ਨੂੰ ਮੈਂਬਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕਮੇਟੀ ਪੰਜਾਬ ਦੀਆਂ ਰਾਜਨੀਤਿਕ, ਕਿਸਾਨ, ਮਜ਼ਦੂਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸੰਪਰਕ ਅਤੇ ਤਾਲਮੇਲ ਸਾਬਤ ਕਰਨ ਲਈ ਕੰਮ ਕਰੇਗੀ। ਇਸ ਦਾ ਉਦੇਸ਼ ਹਮਖਿਆਲੀ ਧਿਰਾਂ ਨਾਲ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣਾ ਅਤੇ ਸਾਂਝੇ ਮੁੱਦਿਆਂ 'ਤੇ ਆਪਸੀ ਸਹਿਯੋਗ ਲਈ ਰਾਹ ਤਿਆਰ ਕਰਨਾ ਦੱਸਿਆ ਗਿਆ। ਇਸ ਤਾਲਮੇਲ ਕਮੇਟੀ ਦਾ ਇਹ ਵੀ ਕੰਮ ਹੋਵੇਗਾ ਕਿ ਹੋਰਨਾਂ ਧਿਰਾਂ ਤੋਂ ਆਉਣ ਵਾਲੇ ਅਹੁਦੇਦਾਰਾਂ ਨੂੰ ਹਰ ਪੱਖੋਂ ਵਿਚਾਰ ਕੇ ਹੀ ਉਹ ਪਾਰਟੀ ਦੇ ਵਿੱਚ ਸ਼ਾਮਲ ਕਰੇਗੀ। ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਅਖੀਰਲੀ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਹਵਾਈ ਅੱਡੇ 'ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਹੁਣ 49 ਮੈਂਬਰੀ ਜਥਾ ਤਾਸ਼ਕੰਦ ਰਸਤੇ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ, ਜੋ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦੇ ਇੱਕ ਮਹੀਨੇ ਦੇ ਦੌਰੇ 'ਤੇ ਹੋਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਫੈਸਲਾਬਾਦ ਏਅਰਪੋਰਟ 'ਤੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੇ ਮਾਮਲੇ ਦੀ ਸਮੀਖਿਆ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਹੈ। ਯਾਤਰੀਆਂ ਕੋਲ 30 ਅਕਤੂਬਰ ਤੱਕ ਦਾ ਭਾਰਤ ਦਾ ਵੈਧ ਵੀਜ਼ਾ ਹੈ ਅਤੇ ਉਹ ਦਿੱਲੀ ਤੋਂ ਹੀ ਵਾਪਸ ਉਡਾਣ ਭਰਨਗੇ। ਯਾਤਰਾ ਦੌਰਾਨ ਇਹ ਜਥਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਬੰਗਲਾ ਸਾਹਿਬ, ਰਕਾਜਗੰਜ ਸਾਹਿਬ, ਨਾਨਕ ਪਿਆਓ, ਦਮਦਮਾ ਸਾਹਿਬ, ਸੀਸਗੰਜ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਲਾ ਸਾਹਿਬ ਦੇ ਦਰਸ਼ਨ ਕਰੇਗਾ। ਇਸ ਤੋਂ ਬਾਅਦ ਇਹ ਜਥਾ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਵੇਗਾ। ਨਵੇਂ ਆਵਾਸ ਨੂੰ ਘੱਟ ਕਰਨ ਦੇ ਦਬਾਅ ਕਾਰਨ ਆਸਟ੍ਰੇਲੀਆ ਦੀ ਲੇਬਰ ਸਰਕਾਰ 'ਤੇ ਲਗਾਤਾਰ ਦਬਾਅ ਵੱਧ ਰਿਹਾ। ਮੁਲਕ ਦੀ ਪ੍ਰਵਾਸ ਨੀਤੀ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਮੁੱਖ ਵਿਰੋਧੀ ਧਿਰ ਕੋਲੀਸ਼ਨ ਨੇ ਨੈੱਟ ਵਿਦੇਸ਼ੀ ਪ੍ਰਵਾਸ ਯਾਨੀ ਕਿ ਮੁੱਖ ਤੌਰ ਦੇ ਉੱਪਰ ਪੂਰੀ ਤਰ੍ਹਾਂ ਵਿਦੇਸ਼ੀ ਪ੍ਰਵਾਸ ਨੂੰ ਸਾਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਟੀਚਾ ਰੱਖਿਆ। ਇਹ ਮੌਜੂਦਾ ਪੱਧਰ ਦਾ ਲਗਭਗ 1/3 ਹੈ। ਵਿਰੋਧੀ ਧਿਰ ਦੇ ਆਗੂ ਐਂਗਸ ਟੇਲ ਨੇ ਇਸ ਨੂੰ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪ੍ਰਵਾਸ ਦੀ ਸਭ ਤੋਂ ਵੱਡੀ ਕਰੌਤੀ ਦੱਸਿਆ। ਪ੍ਰਸਤਾਵ ਮੁਤਾਬਕ ਪਹਿਲੇ 2 ਸਾਲ 1 ਲੱਖ ਦਾ ਟੀਚਾ ਰਹੇਗਾ, ਤੀਜੇ ਸਾਲ 1,30,000 ਅਤੇ ਚੌਥੇ ਸਾਲ ਇਹ ਟੀਚਾ 1,60,000 ਕੀਤਾ ਜਾਵੇਗਾ। ਯੋਜਨਾ ਤਹਿਤ 4 ਸਾਲਾਂ ਵਿੱਚ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਭਗ 6,50,000 ਘਟਾਉਣ ਅਤੇ ਮਨੁੱਖਤਾਵਾਦੀ ਦਾਖਲਾ 20,000 ਤੋਂ ਘਟਾ ਕੇ 10,000 ਸਾਲਾਨਾ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2,20,00,000 ਡਾਲਰ ਯਾਨੀ ਲਗਭਗ 185 ਕਰੋੜ ਰੁਪਏ ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ 'ਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖਿਲਾਫ਼ ਸੋਮਵਾਰ ਨੂੰ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਮੁਲਾਜ਼ਮ ਹੁੰਦਿਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿਵਾਉਣ ਲਈ ਅੰਦਰੂਨੀ ਭੇਤੀ ਹੋਣ ਦੀ ਯਾਨੀ ਕਿ ਇਨਸਾਈਡ ਮੈਨ ਦੀ ਭੂਮਿਕਾ ਨਿਭਾਈ। ਅਦਾਲਤ ਵਿੱਚ ਪੇਸ਼ੀ ਦੌਰਾਨ ਪਰਮਪਾਲ ਸਿੱਧੂ ਨੇ ਆਪਣੇ 'ਤੇ ਲੱਗੇ ਦੋਸ਼ਾਂ, ਮਾਫ ਕਰਨਾ, ਚੋਰੀ ਅਤੇ ਸਾਜਿਸ਼ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਦਾਅਵਾ ਕੀਤਾ। ਸਰਕਾਰੀ ਵਕੀਲ ਜਲੇਨਾ ਵਲਾਸਿਕ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਵਿੱਚ ਹੋਈ ਇਸ ਚੋਰੀ ਲਈ ਵਰਤੀ ਗਈ ਨਕਲੀ ਏਅਰਵੇ ਮਿਲ ਘਟਨਾ ਤੋਂ 1 ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀ। ਬਾਅਦ ਵਿੱਚ ਪੂਰਾ ਮਾਲ ਟਰੱਕ 'ਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ। ਜਾਂਚ ਅਨੁਸਾਰ ਇਹ ਖੇਪ ਚੋਰੀ ਕਰਨ ਆਇਆ ਟਰੱਕ ਡਰਾਈਵਰ ਟੋਰਾਂਟੋ ਕਿੰਗ ਮੈਕਲਿਨ ਸੀ, ਜੋ ਬਾਅਦ ਵਿੱਚ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿੱਚ ਪੈਨਸਲਵੇਨੀਆ ਤੋਂ ਫੜਿਆ ਗਿਆ। CCTV ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਚਿਹਰਾ ਢੱਕ ਕੇ ਆਏ ਡਰਾਈਵਰ ਨੇ ਜਾਅਲੀ ਕਾਗਜ਼ਾਤ ਦਿਖਾਏ ਅਤੇ ਮਹਿਜ 1 ਘੰਟੇ ਦੇ ਅੰਦਰ ਹੀ 400 ਕਿਲੋ ਤੋਂ ਵੱਧ ਵਜ਼ਨ ਦੀਆਂ 6,000 ਸੋਨੇ ਦੀਆਂ ਇੱਟਾਂ, ਜੋ ਕਿ ਸਵਿਟਜ਼ਰਲੈਂਡ ਜ਼ੁਰਕ ਤੋਂ ਆਈਆਂ ਸਨ, ਲੈ ਕੇ ਫਰਾਰ ਹੋ ਗਿਆ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਕੀ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀ ਅਤੇ ਕੀ ਉਹ ਦਸਤਾਵੇਜ਼ ਤੇ ਉਸਦੀ ਲਿਖਤ ਦੀ ਕੋਈ ਫੋਰੈਂਸਿਕ ਜਾਂਚ ਹੋਈ ਹੈ। ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਕਾਰਨ ਜਾਂਚ ਨਹੀਂ ਕੀਤੀ ਜਾ ਸਕੀ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਕਾਲੇ ਸਾਗਰ ਵਿੱਚ ਇੱਕ ਮਾਲਵਾਹਕ ਜਹਾਜ਼ 'ਤੇ ਰੂਸ ਦੇ ਡਰੋਨਾਂ ਨੇ ਹਮਲਾ ਕੀਤਾ ਹੈ, ਜਿਸ ਕਾਰਨ ਜਹਾਜ਼ ਵਿੱਚ ਅੱਗ ਲੱਗ ਗਈ। ਜਹਾਜ਼ ਵਿੱਚ ਭਾਰਤੀ ਅਤੇ ਅਜ਼ਰਬਾਈਜਾਨੀ ਨਾਗਰਿਕ ਵੀ ਸਵਾਰ ਸਨ। ਇਸ ਹਮਲੇ ਵਿੱਚ ਜਹਾਜ਼ ਦੇ ਕਪਤਾਨ ਦੀ ਮੌਤ ਹੋ ਗਈ। ਰੋਮਾਨੀਆ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਵਿੱਚ ਸਵਾਰ 11 ਜਣਿਆਂ ਨੂੰ ਬਚਾ ਲਿਆ ਗਿਆ, ਜਦੋਂ ਕਿ 2 ਜਣਿਆਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਇੱਕ ਵਿਅਕਤੀ ਗੰਭੀਰ ਜ਼ਖਮੀ ਵੀ ਹੋਇਆ। ਜ਼ੇਲੈਂਸਕੀ ਨੇ ਕਿਹਾ ਕਿ 2 ਰੂਸੀ ਡਰੋਨਾਂ ਨੇ ਨਾਗਰਿਕ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਉਹਨਾਂ ਮੁਤਾਬਕ ਹਮਲੇ ਤੋਂ ਬਾਅਦ ਕਪਤਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਦੀ ਸਥਿਤੀ ਬਾਰੇ ਅਜੇ ਤੁਰੰਤ ਪਤਾ ਨਹੀਂ ਲੱਗ ਸਕਿਆ। ਯੂਕਰੇਨ ਦੇ ਸੂਮੀ ਇਲਾਕੇ ਦੇ ਵਿੱਚ ਦਵਾਈ ਦੀ ਫੈਕਟਰੀ 'ਤੇ ਰੂਸੀ ਡਰੋਨ ਹਮਲੇ ਦੌਰਾਨ ਉੱਥੇ ਕੰਮ ਕਰਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ 3 ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਨੁਸਾਰ ਦਵਾਈ ਫੈਕਟਰੀ ਭਾਰਤੀ ਨਾਗਰਿਕ ਦੀ ਹੈ। ਯੂਕਰਾਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਰੂਸ ਨੇ ਨਾ ਸਿਰਫ ਪੁਲ ਨੂੰ ਸਗੋਂ ਇਸ ਫਾਰਮਾਸਿਊਟੀਕਲ ਗੋਦਾਮ ਨੂੰ ਵੀ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ। ਭਾਰਤ ਵਿੱਚ ਯੂਕਰੇਨੀ ਦੂਤਾਕਾਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਇਹ ਕੋਈ ਫੌਜੀ ਟਿਕਾਣਾ ਨਹੀਂ, ਸਗੋਂ ਮਾਨਤਾ ਲਈ ਜ਼ਰੂਰੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਵਿੱਚ ਤੱਥਾਂ ਸੰਬੰਧੀ ਵੱਡੀ ਗਲਤੀ ਕਰ ਬੈਠੇ। ਟਰੰਪ ਨੇ ਅਮਰੀਕੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਦੱਸਦਿਆਂ ਪੋਸਟ ਵਿੱਚ ਬ੍ਰਾਜ਼ੀਲ ਦੀ ਰਾਸ਼ਟਰਪਤੀ ਚੋਣ ਨੂੰ ਭਾਰਤ ਦੀ ਚੋਣ ਦੱਸਿਆ। ਟਰੰਪ ਨੇ ਟਰੁੱਥ ਸੋਸ਼ਲ ਦੇ ਪੋਸਟ ਵਿੱਚ ਕਿਹਾ ਕਿ ਭਾਰਤ 'ਚ ਰਾਸ਼ਟਰਪਤੀ ਦੀ ਚੋਣ ਦੇ ਪਹਿਲੇ ਗੇੜ ਮੌਕੇ ਅੱਜ 12 ਕਰੋੜ 50 ਲੱਖ ਲੋਕਾਂ ਨੇ ਵੋਟ ਪਾਈ। ਜਿਵੇਂ ਹੀ ਵੋਟਿੰਗ ਖਤਮ ਹੋਈ, ਥੋੜ੍ਹੀ ਦੇਰ ਬਾਅਦ ਨਤੀਜੇ ਆ ਗਏ। ਉਸੇ ਦਿਨ ਇਸ ਪੋਸਟ ਵਿੱਚ ਉਹਨਾਂ ਦੀਆਂ ਜਾਣੀਆਂ ਪਛਾਣੀਆਂ ਵਿਆਕਰਨ ਸੰਬੰਧੀ ਗਲਤੀਆਂ ਵੀ ਸਨ, ਮਗਰ ਉਹਨਾਂ ਆਪਣੇ ਅੰਦਾਜ਼ ਵਿੱਚ ਅਮਰੀਕੀ ਚੋਣ ਪ੍ਰਣਾਲੀ ਦੀ ਨੁਕਤਾਚੀਨੀ ਸ਼ੁਰੂ ਕਰ ਦਿੱਤੀ। ਭਾਜਪਾ ਨੇ ਮੰਗਲਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਇੱਕ ਮਹਿਲਾ ਪੱਤਰਕਾਰ ਅਤੇ ਦਿੱਲੀ ਪੁਲਿਸ ਅਧਿਕਾਰੀ ਨਾਲ ਜੁੜੇ ਕਥਿਤ ਜਾਅਲੀ AI ਵੀਡੀਓ ਦੇ ਪ੍ਰਸਾਰ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਕਾਂਗਰਸ ਇਕੋਸਿਸਟਮ ਤੇ ਸੰਵਿਧਾਨਕ ਸੰਸਥਾਵਾਂ ਵਿਰੁੱਧ ਜਾਣ ਬੁੱਝ ਕੇ ਝੂਠੇ ਬਿਰਤਾਂਤ ਫੈਲਾਉਣ ਦਾ ਦੋਸ਼ ਲਗਾਇਆ। ਭਾਜਪਾ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਪ੍ਰਤੀਪ ਭੰਡਾਰੀ ਨੇ ਦੋਸ਼ ਲਗਾਇਆ ਕਿ ਇੱਕ ਆਜ਼ਾਦ ਸਮੱਗਰੀ ਸਿਰਜਣਹਾਰ ਨੇ ਪਹਿਲਾਂ ਕਥਿਤ ਤੌਰ 'ਤੇ ਜਾਅਲੀ ਵੀਡੀਓ ਪ੍ਰਸਾਰਿਤ ਕੀਤਾ, ਯਾਨੀ ਕਿ ਇੱਕ ਇੰਡੀਪੈਂਡੈਂਟ ਕੰਟੈਂਟ ਕ੍ਰੀਏਟਰ ਨੇ ਇੱਕ ਜਾਅਲੀ ਵੀਡੀਓ ਪ੍ਰਸਾਰਿਤ ਕੀਤਾ, ਜਿਸ ਤੋਂ ਬਾਅਦ ਕਾਂਗਰਸ ਨਾਲ ਜੁੜੇ ਕਈ ਖਾਤਿਆਂ ਅਤੇ ਨੇਤਾਵਾਂ, ਜਿਨ੍ਹਾਂ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਹਨ, ਨੇ ਇਸ ਨੂੰ ਅੱਗੇ ਵਧਾਇਆ। ਭੰਡਾਰੀ ਨੇ ਦਾਅਵਾ ਕੀਤਾ ਕਿ ਇਹ ਐਪੀਸੋਡ ਇੱਕ ਪੈਟਰਨ ਦੀ ਪਾਲਣਾ ਕਰਦਾ ਹੈ, ਜਿਸ ਵਿੱਚ ਕਥਿਤ ਤੌਰ 'ਤੇ ਝੂਠਾ ਬਿਰਤਾਂਤ ਪਹਿਲਾਂ ਇੱਕ ਵਿਅਕਤੀਗਤ ਸਮੱਗਰੀ ਸਿਰਜਣਹਾਰ ਰਾਹੀਂ ਪੇਸ਼ ਕੀਤਾ ਜਾਂਦਾ ਅਤੇ ਬਾਅਦ ਵਿੱਚ ਰਾਜ ਦੀਆਂ ਸੰਸਥਾਵਾਂ ਪ੍ਰਤੀ ਜਨਤਕ ਦੁਸ਼ਮਣੀ ਪੈਦਾ ਕਰਨ ਲਈ ਵਿਆਪਕ ਕਾਂਗਰਸ ਇਕੋਸਿਸਟਮ ਰਾਹੀਂ ਇਸ ਦਾ ਪ੍ਰਸਾਰ ਕੀਤਾ ਜਾਂਦਾ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰ ਰਹੇ ਇੰਡੀਆ ਗੱਠਜੋੜ ਦੇ ਕਈ ਪ੍ਰਮੁੱਖ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਅਤੇ ਡੈਰਿਕ ਓਬਰਾਇਨ ਸ਼ਾਮਲ ਹਨ। ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਵੱਧ ਰਹੇ ਮਾਰਚ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਅਤੇ ਆਗੂਆਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ। ਕਾਂਗਰਸ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, KC ਵੇਣੁਗੋਪਾਲ, ਚਰਨਜੀਤ ਸਿੰਘ ਸੰਨੀ ਅਤੇ ਦੁਪਿੰਦਰ ਹੁੱਡਾ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੇ ਆਕਾਸ਼ਵਾਣੀ ਭਵਨ ਦੇ ਨੇੜੇ ਧਰਨਾ ਵੀ ਦਿੱਤਾ। ਇਸ ਦੇ ਨਾਲ ਹੀ ਸਾਡੀਆਂ ਅੱਜ ਦੀਆਂ ਖ਼ਬਰਾਂ ਇੱਥੇ ਖਤਮ ਹੁੰਦੀਆਂ ਨੇ। ਚਲੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ, ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਗੀਤ।

ਆਪਣੇ ਸੁਣੇ ਸੀ ਗੀਤ, ਤੇ ਹੁਣ ਅਸੀਂ ਆਪਣੇ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਸਾਡਾ ਹੁਣ ਰੇਡੀਓ ਥੋਨ ਜੋ ਹੈ ਉਹ ਚੱਲ ਰਿਹਾ, ਸੋ ਇਸ ਦੇ ਵਿੱਚ ਤੁਸੀਂ ਆਪਣਾ ਜੋ ਬਣਦਾ ਹਿੱਸਾ ਹੈ ਉਹ ਜ਼ਰੂਰ ਪਾਓ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਜੇ ਇਹਦਾ 3ZZZ ਰੇਡੀਓ ਹੈ, ਇਸਨੂੰ ਵੋਲੰਟੀਅਰਾਂ ਜੋ ਯਾਨੀ ਕਿ ਸਵੈ ਸੇਵਕਾਂ ਵੱਲੋਂ ਚਲਾਇਆ ਜਾਂਦਾ, ਅਤੇ ਇਸ ਸਟੇਸ਼ਨ ਨੂੰ ਚੱਲਦੇ ਰੱਖਣ ਦੇ ਲਈ ਜਿਹੜੀ ਕਮੇਟੀ ਹੈ ਉਹ ਵੀ ਸਵੈ ਸੇਵਕਾਂ ਦੀ ਹੁੰਦੀ ਹੈ। ਸਿਰਫ ਉੱਥੇ ਕੰਮ ਕਰਨ ਵਾਲੇ ਕੁਝ ਲੋਕ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਅਤੇ ਇੰਨੇ ਵੱਡੇ ਸਟੇਸ਼ਨ ਨੂੰ ਚੱਲਦੇ ਰੱਖਣ ਦੇ ਲਈ ਜਿਹਦੇ ਵਿੱਚ ਕਰੀਬ 65 ਜ਼ੁਬਾਨਾਂ ਇਸ ਵੇਲੇ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੀਆਂ ਹਨ, ਉਸਨੂੰ ਇਸੇ ਤਰ੍ਹਾਂ ਚੱਲਦੇ ਰੱਖਣ ਦੇ ਲਈ ਹਰ ਇੱਕ ਜ਼ੁਬਾਨ ਦੇ ਜੋ ਨੁਮਾਇੰਦੇ ਹਨ ਜੋ ਇੱਥੇ ਪ੍ਰੋਗਰਾਮ ਪੇਸ਼ ਕਰਦੇ ਹਨ ਉਹ ਆਪਣੇ ਭਾਈਚਾਰੇ 'ਚ ਜਾਂਦੇ ਹਨ ਅਤੇ ਉਹ ਇਸ ਲਈ ਮਦਦ ਇਕੱਠੀ ਕਰਦੇ ਹਨ। ਸੋ ਰੇਡੀਓਥੋਨ ਇਹ ਸਾਡਾ ਇਹੀ ਇੱਕ ਮਦਦ ਦਾ ਤਰੀਕਾ ਹੈ, ਅਤੇ ਰੇਡੀਓਥੋਨ ਜੋ ਕਿ 2026 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਹੋਣ ਜਾ ਰਿਹਾ, ਤੁਸੀਂ ਇਸਨੂੰ ਵੈਬਸਾਈਟ ਜੋ ਰੇਡੀਓਥੋਨ ਦੀ ਹੈ 3ZZZ ਰੇਡੀਓ 'ਤੇ ਜਾ ਕੇ ਤੁਸੀਂ ਉੱਥੇ ਆਪਣੀ ਜੋ ਹੈ ਉਹ ਡੋਨੇਸ਼ਨ ਦੇ ਸਕਦੇ ਹੋ, ਆਪਣਾ ਜੋ ਬਣਦਾ ਯੋਗਦਾਨ ਹੈ ਉਹ ਦੇ ਸਕਦੇ ਹੋ। ਅਤੇ ਆਪ ਜੀ ਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਦੇ ਬਾਬਤ 9415198 ਦੇ ਉੱਪਰ ਵੀ ਫੋਨ ਕਰਕੇ ਵੀ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ, ਅਤੇ ਇਸ ਤੋਂ ਇਲਾਵਾ ਜੋ ਹੈ ਉਹ ਦਾਨ ਵੀ ਕਰ ਸਕਦੇ ਹੋ। ਚਲੋ ਪ੍ਰੋਗਰਾਮ ਨੂੰ ਹੁਣ ਅੱਗੇ ਲੈ ਕੇ ਚੱਲਦੇ ਹਾਂ, ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।

ਹਾਂਜੀ, ਜਿਵੇਂ ਕਿ ਅਸੀਂ ਪਹਿਲਾਂ ਵੀ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਡਾ ਜੋ ਇਹ ਰੇਡੀਓਥੋਨ ਹੈ ਉਹ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਜੋ ਹੈ ਉਹ ਚੱਲ ਰਿਹਾ ਹੈ, ਅਤੇ ਜੇ ਤੁਸੀਂ ਸਾਡੇ ਨੁਮਾਇੰਦਿਆਂ ਨੂੰ ਜਾਣਦੇ ਹੋ ਤੁਸੀਂ ਉਹਨਾਂ ਤੱਕ ਵੀ ਸੰਪਰਕ ਕਰ ਸਕਦੇ ਹੋ ਇਸ ਬਾਰੇ, ਅਤੇ ਰੇਡੀਓਥੋਨ ਦੇ ਵਿੱਚ ਆਪਣਾ ਜੋ ਬਣਦਾ ਹਿੱਸਾ ਉਹ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰੇਡੀਓ ਸਟੇਸ਼ਨ ਨੂੰ ਸਿੱਧੇ ਹੀ 9415-1928 ਦੇ ਉੱਪਰ ਫੋਨ ਕਰਕੇ ਵੀ ਆਪਣਾ ਯੋਗਦਾਨ ਦੇ ਸਕਦੇ ਹੋ। ਸੋ ਇਸ ਤੋਂ ਇਲਾਵਾ ਜੋ ਸਾਡੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਉਹ ਹਨ ਸੋਮਵਾਰ ਅਤੇ ਬੁੱਧਵਾਰ ਸਵੇਰੇ 11 ਤੋਂ 12 ਅਤੇ ਸ਼ਨੀਵਾਰ ਰਾਤ 12 ਤੋਂ 2 ਵਜੇ ਤੱਕ। ਸੋ ਇਹਨਾਂ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਚੱਲਦੇ ਰੱਖਣ ਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸੋ ਆਪ ਜੀ ਨੂੰ ਦੱਸ ਦਈਏ ਕਿ ਜੋ ਸਾਡਾ ਇੱਥੇ XXZ ਰੇਡੀਓ ਚੱਲ ਰਿਹਾ ਇਹ ਸਵੈ ਸੇਵਕਾਂ ਵੱਲੋਂ ਚਲਾਇਆ ਜਾਂਦਾ ਹੈ, ਜਿਵੇਂ ਮੈਂ ਪਹਿਲਾਂ ਵੀ ਇਸ ਦੇ ਬਾਬਤ ਆਪ ਜੀ ਨੂੰ ਜਾਣਕਾਰੀ ਦੇ ਚੁੱਕਾ ਹਾਂ। ਅਤੇ ਸਾਰੇ ਸਵੈ ਸੇਵਕ ਇਸ ਸਮੇਂ ਜੋ ਹਨ ਉਹ ਆਪਣੇ ਆਪਣੇ ਭਾਈਚਾਰਿਆਂ ਕੋਲ ਜਾਂਦੇ ਹਨ ਜਦੋਂ ਕਿ ਉਹਨਾਂ ਦਾ ਇਸ ਰੇਡੀਓ ਥੋਨ ਦੇ ਵਿੱਚ ਹਿੱਸਾ ਪਾਉਣ ਦਾ ਸਮਾਂ ਹੁੰਦਾ। ਸੋ ਆਪ ਜੀ ਨੂੰ ਦੱਸ ਦਈਏ ਕਿ ਕਰੀਬ ਕਰੀਬ $1,000 ਜੋ ਹੈ ਉਹ ਇਸ ਰੇਡੀਓ XXZ ਨੂੰ ਚਾਹੀਦਾ ਹੁੰਦਾ ਹੈ, ਜੋ ਕਿ 1 ਘੰਟੇ ਦੇ ਪ੍ਰੋਗਰਾਮ ਦੇ ਲਈ ਉਹਨਾਂ ਵੱਲੋਂ ਮਿੱਥਿਆ ਗਿਆ। ਸੋ ਜਿਵੇਂ ਪੰਜਾਬੀ ਨੂੰ ਇੱਥੇ ਰੱਖਣ ਦੇ ਲਈ ਸਾਨੂੰ ਕਰੀਬ 4 ਘੰਟੇ ਮਿਲੇ ਹੋਏ ਨੇ, ਸੋ ਉਸਦੇ ਕਰਕੇ ਆਪਾਂ ਨੂੰ ਹਰ ਇੱਕ ਪ੍ਰੋਗਰਾਮ ਦੇ ਵਿੱਚ ਜੋ ਹੈ ਉਹ 40 ਮੈਂਬਰ ਹੋਣੇ ਚਾਹੀਦੇ ਹਨ। ਸੋ ਜੋ 4 ਘੰਟਿਆਂ ਦੇ ਸਾਡੇ ਪ੍ਰੋਗਰਾਮ ਹਨ ਉਹਨਾਂ ਨੂੰ ਚੱਲਦੇ ਰੱਖਣ ਦੇ ਲਈ ਕਰੀਬ ਕਰੀਬ ਸਾਨੂੰ $4,000 ਜੋ ਹੈ ਉਹ ਡੋਨੇਸ਼ਨ ਦੇ ਤੌਰ ਦੇ ਉੱਪਰ, ਦਾਨ ਪੁੰਨ ਦੇ ਤੌਰ ਦੇ ਉੱਪਰ ਰੇਡੀਓ XXZ ਨੂੰ ਇਕੱਠਾ ਕਰਕੇ ਦੇਣਾ ਹੁੰਦਾ ਹੈ। ਸੋ ਆਪ ਜੀ ਕਿਰਪਾ ਕਰਕੇ ਸਾਨੂੰ ਫੋਨ ਕਰੋ 9415-1928 ਦੇ ਉੱਪਰ, ਅਤੇ ਇਸ ਤੋਂ ਇਲਾਵਾ ਵੈਬਸਾਈਟ ਜਿਵੇਂ ਕਿ XXZ.com.au ਤੇ ਜਾ ਕੇ ਅਤੇ ਰੇਡੀਓ ਥੋਨ ਦੇ ਉੱਪਰ ਜਾ ਕੇ ਵੀ ਤੁਸੀਂ ਆਪਣਾ ਬਣਦਾ ਯੋਗਦਾਨ ਦੇ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੋ ਹੈ ਉਹ www.3zzz.com.au/donate ਅਤੇ ਜਾ ਕੇ ਵੀ ਤੁਸੀਂ ਜੋ ਹੈ ਉਹ ਆਪਣਾ ਜੋ ਬਣਦਾ ਯੋਗਦਾਨ ਹੈ ਉਹ ਦੇ ਸਕਦੇ ਹੋ। ਸੋ ਇਹ ਜੋ ਇਸ ਵੇਲੇ ਸਾਰਾ ਕੁਛ ਰੇਡੀਓ ਥੋਨ ਦੇ ਬਾਬਤ ਹੋ ਰਿਹਾ ਉਹ ਆਪ ਜੀ ਨੂੰ ਦੱਸ ਦਈਏ ਕਿ ਪੂਰੀ ਤਰ੍ਹਾਂ ਉਹ ਸੁਰੱਖਿਅਤ ਹੈ। ਤੁਸੀਂ ਆਪਣਾ ਕੋਈ ਵੀ ਜਾਣਕਾਰੀ ਜੋ ਹੈ ਉਹ ਸਾਂਝੀ ਕਰ ਸਕਦੇ ਹੋ, ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ, ਅਤੇ ਇਸ ਪ੍ਰੋਗਰਾਮ ਨੂੰ ਅਤੇ ਇਹ ਸਾਰਿਆਂ ਹੀ ਪ੍ਰੋਗਰਾਮਾਂ ਦੇ ਵਿੱਚ ਜੋ ਵੀ ਪੇਸ਼ ਕੀਤਾ ਜਾਂਦਾ ਉਸ ਸਾਰੇ ਨੂੰ ਚੱਲਦਾ ਰੱਖਣ ਦੇ ਲਈ ਆਪ ਜੀ ਕਿਰਪਾ ਕਰਕੇ ਸਾਨੂੰ ਜ਼ਰੂਰ ਆਪਣਾ ਸਹਿਯੋਗ ਦਿਓ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਦੇ ਨਾਲ ਹੀ ਆਪ ਜੀ ਤੱਕ ਪਹੁੰਚਾਉਂਦੇ ਰਹੀਏ। ਸੋ ਤੁਸੀਂ ਜੋ ਹੈ ਉਹ ਵੈਬਸਾਈਟ ਦੇ ਉੱਪਰ ਜਾ ਕੇ ਜਾਂ ਫੋਨ ਕਰਕੇ ਸਾਨੂੰ ਰੇਡੀਓ ਥੋਨ ਦੇ ਵਿੱਚ ਆਪਣਾ ਯੋਗਦਾਨ ਜੋ ਹੈ ਉਹ ਪਾ ਸਕਦੇ ਹੋ। ਚਲੋ ਹੁਣ ਸੁਣਦੇ ਹਾਂ ਇਹ ਗੀਤ।

ਇਸ ਗੀਤ ਦੇ ਵਿੱਚ ਇੱਕ ਮੁਟਿਆਰ ਆਪਣੇ ਘਰ ਵਾਲੇ ਦੀ ਹਸਬੈਂਡ ਦੀ ਮਿਹਨਤ ਕਰਦੀ ਹੈ, ਰਿਕੁਐਸਟ ਕਰਦੀ ਹੈ ਕਿ ਮੇਲਾ ਲੱਗਿਆ ਹੋਇਆ ਮੈਨੂੰ ਤੂੰ ਇਕੱਲੀ ਨੂੰ ਘਰ ਛੱਡ ਕੇ ਕਿਉਂ ਜਾ ਰਿਹਾ, ਮੈਨੂੰ ਵੀ ਉੱਥੇ ਲੈ ਕੇ ਜਾ। ਪਰ ਜਦੋਂ ਮੇਲੇ 'ਚ ਪਹੁੰਚ ਜਾਂਦੇ ਆ, ਇਹ ਤੋਂ ਅਗਲੀ ਗੱਲ ਕੀ ਹੁੰਦੀ ਹੈ? ਮੇਲੇ 'ਚ ਪਹੁੰਚ ਕੇ ਕੀ ਹੁੰਦਾ?

ਜੀ, ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡਾ ਜੋ ਇਹ ਪ੍ਰੋਗਰਾਮ ਹੈ ਜੋ ਇਹ ਸੋਮਵਾਰ ਅਤੇ ਬੁੱਧਵਾਰ ਨੂੰ ਪੇਸ਼ ਕੀਤਾ ਜਾਂਦਾ ਹੈ, ਇਸ ਸਾਰੇ ਨੂੰ ਚੱਲਦੇ ਰੱਖਣ ਦੇ ਲਈ ਔਰ ਜੋ ਸਾਡਾ ਥ੍ਰੀ ਟ੍ਰਿਪਲ ਜ਼ੈਡ ਰੇਡੀਓ ਹੈ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਉਹਨਾਂ ਨੂੰ ਹਰ ਸਾਲ ਮਾਈਕ ਸਹਾਇਤਾ ਦੀ ਲੋੜ ਹੁੰਦੀ ਹੈ। ਹਾਲਾਂਕਿ ਸਰਕਾਰ ਵੱਲੋਂ ਕੁਝ ਮਦਦ ਜ਼ਰੂਰ ਕੀਤੀ ਜਾਂਦੀ ਹੈ ਪਰ ਉਹ ਕਦੇ ਵੀ ਕਾਫੀ ਨਹੀਂ ਹੁੰਦੀ। ਸੋ ਜਿਵੇਂ ਅਸੀਂ ਆਪਣੇ ਸਰੋਤਿਆਂ ਨੂੰ ਦੱਸਿਆ ਸੀ ਕਿ ਜੋ ਵੀ ਇੱਥੇ ਪ੍ਰੋਗਰਾਮ ਪੇਸ਼ ਕਰਦੇ ਹਨ ਉਹ ਆਪਣੇ ਸਰੋਤਿਆਂ ਦੀ ਕਚਹਿਰੀ 'ਚ ਜਾਂਦੇ ਹਨ ਅਤੇ ਉਹਨਾਂ ਕੋਲੋਂ ਕੁਛ ਨਾ ਕੁਛ ਮਦਦ ਜੋ ਹੈ ਉਹ ਇਕੱਠੀ ਕਰਕੇ ਲਿਆਉਂਦੇ ਹਨ। ਸੋ ਕਰੀਬ ਜਿਵੇਂ ਆਪ ਜੀ ਨੂੰ ਦੱਸਿਆ ਸੀ ਪਹਿਲਾਂ ਕਿ $1,000 ਇੱਕ ਘੰਟੇ ਦੇ ਪ੍ਰੋਗਰਾਮ ਵਿੱਚ ਚਾਹੀਦਾ ਹੁੰਦਾ ਹੈ। ਸੋ ਸੋਮਵਾਰ ਨੂੰ ਜਿਹੜਾ ਪ੍ਰੋਗਰਾਮ ਸਾਡਾ 11 ਤੋਂ 12 ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਬੁੱਧਵਾਰ ਜੋ ਸਵੇਰੇ 11 ਤੋਂ 12 ਪੇਸ਼ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਜੋ ਹੈ ਉਹ ਸ਼ਾਮ ਨੂੰ ਜੋ ਕਿ ਸ਼ਨੀਵਾਰ ਸ਼ਾਮ ਨੂੰ ਪ੍ਰੋਗਰਾਮ ਹੈ ਉਹ ਪੇਸ਼ ਕੀਤਾ ਜਾਂਦਾ ਹੈ ਜੋ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਸੋ ਇਹਨਾਂ ਸਾਰੇ ਹੀ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਚੱਲਦੇ ਰੱਖਣ ਦੇ ਲਈ ਆਪ ਜੀ ਦੀ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈ ਅਤੇ ਤੁਸੀਂ ਸਾਨੂੰ 9/415/1928 'ਤੇ ਜਦੋਂ ਕਿ ਕਾਰੋਬਾਰੀ ਸਮਾਂ ਹੁੰਦਾ ਹੈ ਜਿਵੇਂ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ, ਤੁਸੀਂ ਸਿਰਫ ਇੰਨਾ ਦੱਸਣਾ ਹੋਵੇਗਾ ਕਿ ਤੁਸੀਂ ਕਿਹੜੇ ਸਮੂਹ ਦੇ ਨਾਲ ਜੁੜੇ ਹੋਏ ਹੋ ਅਤੇ ਕਿੰਨੇ ਪੈਸੇ ਦੇਣੇ ਚਾਹੁੰਦੇ ਹੋ, ਕਿੰਨੇ ਡਾਲਰ ਦੇਣਾ ਚਾਹੁੰਦੇ ਹੋ, ਕਿੰਨਾ ਯੋਗਦਾਨ ਦੇਣਾ ਚਾਹੁੰਦੇ ਹੋ। ਸੋ ਤੁਸੀਂ 9/415/1928 'ਤੇ ਫੋਨ ਕਰਕੇ ਦੇ ਸਕਦੇ ਹੋ ਅਤੇ ਇਸ ਤੋਂ ਇਲਾਵਾ ਜੋ ਹੈ ਜੋ ਸਾਡੀ ਵੈਬਸਾਈਟ ਹੈ www.3zzz.com.au/donate ਦੇ ਉੱਪਰ ਜਾ ਕੇ ਹੋਰ ਜੋ ਆਪਣਾ ਬਣਦਾ ਯੋਗਦਾਨ ਹੈ ਉਹ ਦੇ ਸਕਦੇ ਹੋ। ਅਸੀਂ ਜ਼ਰੂਰ ਇਹ ਬੇਨਤੀ ਕਰਨੀ ਚਾਹਾਂਗੇ ਕਿ ਕਿਰਪਾ ਕਰਕੇ ਇਸ ਸਮੇਂ ਦੇ ਵਿੱਚ ਜੋ ਕਿ ਰੇਡੀਓ ਤੋਂ ਦਾ ਸਮਾਂ ਚੱਲ ਰਿਹਾ ਹੈ ਆਪਣਾ ਜ਼ਰੂਰ ਯੋਗਦਾਨ ਪਾਓ, ਭਾਵੇਂ ਛੋਟੇ ਤੋਂ ਛੋਟਾ ਜੋ ਤੁਹਾਡਾ ਯੋਗਦਾਨ ਹੈ ਉਹ ਤੁਸੀਂ ਪਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਜੋ ਹੈ 9/415/1928 9415/1928 ਦੇ ਉੱਪਰ ਫੋਨ ਕਰਕੇ ਆਪਣੇ ਜੋ ਪੰਜਾਬੀ ਸਮੂਹ ਹੈ ਉਹਨਾਂ ਨੂੰ ਪੈਸੇ ਦੇ ਸਕਦੇ ਹੋ ਅਤੇ ਇਸ ਤੋਂ ਇਲਾਵਾ ਆਉਂਦੇ ਸਮੇਂ ਦੇ ਵਿੱਚ ਕੁਝ ਹੋਰ ਨਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਨੇ ਕਿ ਸਾਨੂੰ ਇਸ ਔਖੀ ਘੜੀ ਦੇ ਵਿੱਚ ਜੋ ਹੈ ਉਹ ਸਾਡੀ ਸਹਾਇਤਾ ਕੀਤੀ ਹੈ। ਔਖੀ ਘੜੀ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਕਈ ਹੋਰ ਜ਼ਬਾਨਾਂ ਹੋਰ ਉੱਪਰ ਜਾ ਰਹੀਆਂ ਨੇ ਪਰ ਪੰਜਾਬੀਆਂ ਦੇ ਕੋਲ ਕਈ ਰੇਡੀਓ ਹੋਣ ਕਰਕੇ ਇਸ ਰੇਡੀਓ ਦੇ ਉੱਪਰ ਜੋ ਹੈ ਉਹ ਇਸ ਵੇਲੇ ਥੋੜ੍ਹਾ ਜਿਹਾ ਮੁਸ਼ਕਲ ਸਮਾਂ ਹੈ। ਸੋ ਆਪ ਜੀ ਅੱਗੇ ਬੇਨਤੀ ਹੈ ਕਿ ਤੁਸੀਂ ਰੇਡੀਓ 3ZZZ ਨੂੰ ਜਿੰਨਾ ਬਣਦਾ ਡੋਨੇਸ਼ਨ ਹੈ ਉਹ ਦੇ ਸਕਦੇ ਹੋ ਅਤੇ ਇਸ ਤੋਂ ਇਲਾਵਾ ਜੋ ਹੁਣ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੋਣ ਜਾ ਰਿਹਾ, ਅਗਲੇ ਹਫ਼ਤੇ ਆਪ ਜੀ ਦੀ ਸੇਵਾ ਦੇ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ, ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਅਸੀਂ ਅੰਤ ਵਿੱਚ ਫਿਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਾਂਗੇ ਕਿ www.3zzz.com.au/donate ਤੇ ਜਾ ਕੇ ਤੁਸੀਂ ਜੋ ਆਪਣਾ ਯੋਗਦਾਨ ਹੈ ਆਪਣੇ ਸਮੂਹ ਨੂੰ ਜਿਹੜੀ ਵੀ ਜ਼ੁਬਾਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਹਨਾਂ ਦਾ ਨਾਂ ਦੱਸ ਸਕਦੇ ਹੋ ਅਤੇ ਇਹ ਦੱਸ ਸਕਦੇ ਹੋ ਕਿ ਤੁਸੀਂ ਕਿੰਨਾ ਜੋ ਹੈ ਉਹ ਯੋਗਦਾਨ ਪਾਉਣਾ ਚਾਹੁੰਦੇ ਹੋ। ਸੋ ਆਪ ਜੀ ਅੱਗੇ ਬੇਨਤੀ ਹੈ ਕਿ ਇਸ ਰੇਡੀਓ ਤੁਹਾਨੂੰ ਜੋ ਕਿ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਹੋਣ ਜਾ ਰਿਹਾ ਹੈ, ਇਸ ਦੌਰਾਨ ਆਪਣਾ ਜੋ ਬਣਦਾ ਸਹਿਯੋਗ ਹੈ ਉਹ ਸਾਰੇ ਹੀ ਸਰੋਤਿਆਂ ਨੂੰ ਚਾਹੀਦਾ ਕਿ ਉਹ ਜ਼ਰੂਰ 3ZZZ ਨੂੰ ਦੇਣ ਅਤੇ ਇਸ ਤੋਂ ਇਲਾਵਾ ਜੋ ਸਰ ਵਰਿੰਦਰ ਸਿੰਘ ਜੀ ਹੁਣੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ ਜ਼ਰੂਰ ਮਿਲਦੇ ਹੋਣਗੇ। ਸੋ ਆਪ ਜੀ ਕੋਸ਼ਿਸ਼ ਕਰਨਾ ਕਿ ਉਹਨਾਂ ਤੱਕ ਜੇ ਤੁਸੀਂ ਪਹੁੰਚਾ ਸਕਦੇ ਹੋ ਇਸ ਦੇ ਕੋਈ ਵੀ ਡੋਨੇਸ਼ਨ ਹੈ ਜੋ 3ZZZ ਦੇ ਲਈ ਕਿਰਪਾ ਕਰਕੇ ਜ਼ਰੂਰ ਭਰਵਾ ਦਿਓ ਅਤੇ ਹੁਣ ਸਾਡਾ ਪ੍ਰੋਗਰਾਮ ਇੱਥੇ ਖਤਮ ਹੋਣ ਜਾ ਰਿਹਾ, ਅਗਲੇ ਹਫ਼ਤੇ ਆਪ ਜੀ ਦੀ ਸੇਵਾ ਦੇ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਹਿੰਦੇ ਸਮੇਂ ਦੇ ਲਈ ਲਓ ਸੁਣਦੇ ਹਾਂ ਗੀਤ।